ਮੈਨੂੰ ਵੀ ਇਲਾਹ ਖੁਨਵਾ ਰਸ ਖਲਾਂਗੇ ਦੇਰੀ ਦੇ ਮੇ ਵੜਗਿਮ ਵਾ ਦਾਇ ਮੈਂ ਕਾਇਮ ਵੇ ਵੜਗਿਮ ਵਾ ਰਸ ਖਲਾਂਗੇ ਅਵਹਾਰ ਫੁਲ ਔ ਮੇ ਆਦਿ ਅਵਹਾਰ ਫੁਲ ਲਿਪ ਮੈਂ ਬਿਸੇ ਖਲਾਂਗੇ ਖਨੁਵੇ ਉਡੂ ਥਕੂ ਗਾ ਵਾਹਾ ਇੱਛ ਖਾਈ ਆਦਿ ਬਿਮੁਗਾ ਵਾਹਾ ਇੱਛ ਮਿਲਕ ਵੇ ਵੜਗਿਮ ਵਣੀ ਇਖਲਾਂਗੇ ਅਸ਼ੇ ਇਖਲਾਂਗੇ ਇਦ ਨਫੁਲਾ ਨੁਲਾ ਇਕਲਾਂਗ ਹਜ਼ਰਤ ਗਾ ਸ਼ਫਾ ਤਿਰਵਾਨੇ ਮੀਹ ਕੀ ਖਾਕ ਹੋਈਏ ਏਰਿੰਗ ਕੁਰਿੰ ਏ ਬਹੀ ਖਲਕ ਤਕੂੰਗੇ ਕੁਰਿੰ ਈਸਵੇ ਗੁਸਫਾ ਵਾਹਾ ਖਮ ਖਾਇ ਏ ਉਰਿੰਗ ਫਹੂੰ ਵਾਨੇ ਹਾ ਖਮਿਵਿਸ ਇਕਲਾਂਗ ਦਿਨ ਉਡਗਿਮ ਵੇ ਅਧਿ ਇਕਲਾਂਗ ਇਲਮ ਫੁਲਗ ਤਿਰਿੰ ਇਕਲਾਂਗ ਇਰਾਦ ਕੁਰਵਿ ਖਮ ਫਿਯਵਾ ਇਵਿਸ ਇੱਛਿੰ ਏਰਿਨ ਨਕੰ ਇੰਗਿਗਿਨ ਵੇ ਇਕਲਾਂਗ ਕੁਰਸੀ ಉಡು ತಕಾಯಿ ಬಿಮ್ಗೆ ಎಮ್ಮೆಹಾ ಕಂಗುಳುತಕ ಥನವಸುವಿಗೆಂವೆ ಎ ಉಡು ತಕಾಯಿ ಬಿಂ ರಕ್ಕಾತಿರ್ ಕುರವ್ವಾ ಹಿಫೆಹೆಟ್ಟೆಮ ಎಖಲಾಂಗ ಹದ್ರತಕ ಕುಡವೆಸ್ ಬುರಕಮೆನ್ನುವೆ ಅದಿ ಎಖಲಾಂಗೆ ಎಮ್ಮೆ ಮತ್ವಿರಿ ಎಮ್ಮೆ ಮ್ಯಾರ್ ರಸ್ಕಲಾಂಗೆ

0: ਅੱਜ ਮੈਂ ਰਿਕਾਰਡਿੰਗ ਹੈ ਅੱਗੜ 32 ਮਿੰਟ ਮੈਂ ਦੇਵ ਰਾਜਾ ਗੜ ਮੈਂ ਕਹਿੰਦੇ ਨੇ ਬਾਜ ਰਹੇ ਹੁੰਦੇ ਨੇ ਮੈਂ ਅੱਜ ਪ੍ਰੋਗਰਾਮ ਕਰ ਮੈਂ ਵਾਹ ਦਾ ਕਾਦ ਮੈਂ ਕਹਿੰਦਾ ਮਾਲੋ ਕਿ ਰਾਜਾ ਕੇ ਫਲ ਰੱਤਕ ਫਲ ਤੋ ਕੇ ਫੁਰੇ ਮਨਫਾ ਵਰ ਕੋ ਹੋਦ ਮਕੁਰ ਵਿਦਾਨ ਖੰਤ ਤਹ ਕੇ ਕੋ ਬਾਹ ਖਿਆਲ ਫੁਰ ਤਹ ਹਿਸਾ ਕਰ ਮਟਕ ਮਿਹਾਰ ਉਸਤੇ ਬੇ ਫੁਰ ਨੋਟ ਕੋ ਲੇਵੇਨ ਤਿਨ ਤਿਨ ਹਤਰ ਸੁਮੇਂ ਹੈ ਸੁਮੇਂ ਹੈ ਮਿਆਲ ਮੇ ਗੇ ਨੰਬਰ ਕਿ ਦੇਂਗੇ ਇਗਤਰੰ ਐਮਆਰ ਫਸੇ ਹੈ ਤਿਬੇ ਫੁਰ ਨੋਟ ਕੋ ਲਾ ਮਨ ਗੁਲਾਲ ਦੇਵੇਨ ਗੋਤ ਕੇ ਪੀਐਸ ਮਿਆ ਮੇ ਦਰ ਕੋ ਤਿਬੇ ਫੁਰ ਨੋਟ ਕੋ ਲੇਵੇਨ ਇਗਤਰੰ ਖਿਆਲ ਫਾਲ ਕਰ ਵੇਨ ਅਦਿ ਲਵੇ ਅਡ ਐਦਿ ਰਾਤ ਮੈਂ ਫੁਰਸਤ ਤਿਬੇ ਫੁਰ ਪੀਐਸ ਮਿਆ ਮੇ ਦਰ ਕੋ ਲਿਵ ਡੈਨ ਨਵਾਨ
1: ਬੇ ਫੁਰ ਕਮ ਯਾਰ ਜੇ ਕਿ ਖੁਦੀ ama ratta kina ya falta ves kina gawam e agumenna difwa nasibe gudrati hadiya ya ankas de flaka kul famir en
0: faiz
1: assalamu alaikum faiz
0: faiz
1: assalamu alaikum ad faiz ge khabar
0: faiz nakka lame nuve inge to kina
1: to khabar dabar visnu er to
0: kul fe kam hore inge to
1: ಅದಿ ಅಮ ಮಸಕ್ಕೆ ಕೊಲ್ಲಾಣ
0: ಮಸ ಕೊಲ್ಲಾಣ ಗುಳಾ
1: ಅವ್ಗು ಮೆಂಗ್ ನಂಗೆ ಕುರಿಂಗ್ ಹತ್ತೆಗೆ ಖಬರ್ಗೆ ಕುರಿಮಿ ಸ್ವಾಹಗದ ಕೀರುಗ ಈ ಕೊಮಸ್ವರ ಕಂಗ್ ಅದಿ ಅಳವಾಲಿಂಗ್ ಅವ್ಗು ಮೆನ್ನ ಫತುರು ವೆರಿಕಮ ದಂಡು ವೆರಿಕಮ ಮಿ ದೇಕಂತ ನೂಂಕಮೆ ನೋಣಿ ಎವ್ರೆ ಮೀ ಫುಳಾಕ

0: se mer goli no gadi 23 minute 36 sekunde tebe frangado samte gendoni de rajje gadu migadi ga de rajje gadu algun men kuriam migendani aduga rajje program meduga program is de gadi tere ha me kuri gendana miedo algun men balalane muhimu baeta ko tere ga calendar ge turung avaskaliya ko mi baya bes baya lanang avaskaliya ko mi baya ka algun men gendani rajje ge airport ta kaam kore fa bai sarahad to ge mosme malumat admi ge turung ਦਿਵੇ ਸਰਕਾਰ ਕੇ ਗੈਜ਼ਟ ਕਾ ਸ਼ਾਇ ਕੋ ਫਾ ਮੁਹਿੰਮ ਖਾਂ ਤਤ ਕੇ ਮਾਲੂਮਾਤ ਕੁਰਮ ਸਾਗਨ ਦੇਨਵੇ ਕੋ ਤਾਂ ਇਹਨ ਤਰੇਂਗੇ ਦੋਹੀ ਤਾ ਵਾਲ ਰਾਵਾਲ ਮ ਫਸੇ ਹ ਕੁਰਮ ਕੋ ਤੁੰ ਅਗਨ ਮੈਂ ਮੇ ਮਾਲੂਮਾਤ ਤ ਮੇ ਫੋਰ ਕੋ ਦੇ ਮੁੰ ਦਾਨੀ ਹਫਤਾ ਕੇ ਹੁਕੁਰ ਹੁਣ ਹਿਰ ਫੇਵਾ ਕੋ ਮੇ ਦੋਹੇ ਗਹਿ ਦੁਨੋ ਸਟੂਡੀਓ ਇਨ ਵਾਗ ਤੁੰ ਹੁਸ਼ਾਰਾ ਦੇ ਮੇ ਪ੍ਰੋਗਰਾਮ ਕੇ ਮੇ ਦਕੀ ਮੇ ਹਫਤਾ ਕਾ ਅਗਨ ਮੇ ਪ੍ਰੋਗਰਾਮ ਗੇ ਨ ਐਮ ਐਫ ਆਉ ਦੋਸ ਅਣੇ ਕਾ ਸਨ ਹਫਤਾ ਕਾ ਆਦਿਤ ਤੁਮ ਫੇਸ਼ਗੇ ਅਦੁ ਕੇ ਰਾਜੇ ਸਿਲਸਿਲਾ ਕੇ ਪ੍ਰੋਗਰਾਮ ਤਕਾਇ ਕੋ ਕੁਰੀ ਦਾਨੰ ಮೇದಕ್ಕೆ ಪ್ರೋಗ್ರಾಮ್ಗೆ ಗೆನಸ್ತೆ ಬ್ಯಾತಕ ಬಲಾಲಾಯಿರುಗ ಕುರಿಮ ಸರಣ ದೆನ್ನ ಗೊತ್ತಾ ದೆನ್ ಕುರಿಯ ಮೆತಿ ಕಲಂಡರ್ ಕಲಂಡರ್ಗೆ ಪ್ರಥಮ ಬ್ಯಾಮಿ ಖಾಸ ಕೊಲ್ಲನಿ ಬಾ ಎದಬ್ಶೀಗ ಬೇವ್ ಮಹಮ್ ಜಿಫ ಖಾಸ ಹರ್ಕಾಯ್ ತಕಾ ಗುಳೆ ಗೊತ್ತ ای گومی مام کاف دوس فاح کرما گڑے گتوں می مال مات ہود ما فون می دن والانی می ہر کان انتظام کروم کا اس کون ہننے علی شفیق السلام علیکم
1: وعلیکم السلام
0: ان کین تو
1: الحمدللہ وارم کین تو
0: الحمدللہ ہن میں مس ایم میں ہم وار رنگل میں می سپٹمبر 1 می فاح کرنی گومی مام کاف دو گتو گہ ہن میں کوم می ہک حیات گہ سما ਹੰਦਾਨ ਨਥਾਨ ਲੇਵੇਨ ਗਿਨਾ ਹੰਦਾਨ ਤਕੇ ਗੇਨਸ ਤੇ ਫਾਫਾ ਬਾਇੰ ਏ ਮਾਫਾ ਮੁੰਨੇ ਨੋਤਾ ਮਾਮ ਕਾਫਾ ਐ ਨੰਦ
1: ਆਦੇ
0: ਤਿਬੇ ਫਰਮ ਮੀ ਦੂਸ ਕੁਲਗਤ ਕੋ ਫਾਹਗ ਕੁਰਮ ਕੇ ਮੈਗਨ ਮਕਸਦ ਕੀ ਕੋ ਬੈਤੋ
1: ਮੀ ਅਸਲੋ ਆਣਾ ਔਰ ਬੜਾ ਸ਼ੁਕਰੀਆ ਹੈ ਤਾ ਮੀ ਅਗਮਨ ਅਸਲੋ ਤਿ ਫਾਹਗ ਕੁਰੀਂ ਮੀ ਏ ਬੇ ਫੜੋ ਨਕੀ ਅਸਲੋ ਅਗਮਨ ਨਾ ਵਰ ਗਿਨਾ ਕੰਤ ਤਕੇ ਅਗਮਨ get me me duasor poddi fori ha gunu kure kantate galon mena poddi fawa habai den be polunge duahen algon me gota faanku ko maagadu asto beenu maki gina be polun naki aslo kuriga aragine ekuga mi tanaka jamaave mi waaka deke be polunge kankan issa kurevi ਇਹ ਨਮਸ ਮਿਹਾਰ ਵੇ ਫੁਲੰਗ ਬਦਿਹਾ ਤੁਹਰੀ ਗੋਤੰਗ ਅਧੀਨੇ ਗੋਇ ਗੋਤੰਗ ਸੇਬੇ ਫੁਲੰਗ ਨਮਸ ਇਤਨਕ ਜਮਾਵੇ ਇਬੇ ਫੁਲੰਗ ਹਿਆਲਾ ਸ਼ੂਰ ਇਕ ਕੋ ਅਣਕ ਕਾ ਹਿੱਸਾ ਕੋ ਅਣਕ ਇਹ ਗੇ ਤੇਰੇ ਗੇ ਵਤੀਬੇ ਦੇ ਮੀ ਹੁਮ ਸੇ ਇਕ ਕੋ ਅਣਕ ਕੋ ਦਿੰਗਾਰ ਵਤਰਵਾਰ ਦਿਮਾ ਨੂਏ ਇਵੇ ਬੇ ਫੁਲੰਗ ਸਹਿਮ ਮੇ ਇਕ ਕੋਤੰਗ ਇਬੇ ਫੁਲੰਗ ਇਤਨਕ ਜਮਾਵੇ ਬੇ ਫੁਲੰਗ ਸ਼ੂਰਾ ਅਧੀ ਮੇ ਕੀ ਗੇ ਇਤਨਕ ਗੋਸ ਮੀ ਮਜਾ ਕੋਲੁਮ ਗ ਮੈਗਣ ਮਕਸਦ ਵਸਤੋ ਏ ਇਹ ਕੰਕ ਕੁਰਮ ਗ ਪੇਣ ਮਕ
0: ਕੁੰਕਲ ਹਰਕਾਇਤ ਕੇ ਤੋਰ ਰਾਵਾ ਫਾਨੀ
1: ਮਿਹਾਰ ਵਣੇ ਨਿਆਨੇ ਮੀ ਅਸਤੋ ਆਉ ਮੈਂ ਮਿਹਾਰ ਕੇ ਬਿਨਾ ਫਾਵਣ ਹਮੇ ਕਣੀ ਮੀ ਗ੍ਰੈਂਡ ਪੇਰੈਂਟ ਨ ਮੇ ਬਣੇ ਆ ਕਾਫ ਮਾਮੇ ਕਣੋ ਕੇ ਕਾਫ ਮਾਮੇ ਦੇ ਦੋਸ ਫਾਹ ਕੁਰੀਸ ਅਸੋ ਕਾਫ ਮਾਮੇ ਮੀ ਮੇਨ ਟਾਰਗੇਟ ਹੈ ਨਮਸ ਆਡੀਅੰਸ ਕੇ ਬਤੂ ਆ ਮਾਲ ਗਣ ਮੈਂ ਫਾਹ ਕੁਰੇ ਵੀ ਕੇ ਦਾਣ ਮੀ ਤਿੰਨ ਜਨਰੇਸ਼ਨ ਕੇ ਗੇ ਤੋ ਹਮ ਤਿੰਨ ਜਨਰੇਸ਼ਨ ਮੀ ਇਹ ਗੇ ਤੁਰ ਮੀ ਆਗ ਮੈਂ ਮੀ ನಾ ಸ್ಕೂಲ್ ಕುದಿನ ವೆಸ್ ಮಿಗೆ ಹಿಮೆಣಿಗೆ ದಾಣ ಎ ಬೇ ಫುಳು ನೆಸ್ ಕುದಿನ ವೆಸ್ ಅಸ್ತು ಮೀ ಕಮ ಗುಳುಂಗುರಿ ಬೈ ಮಾದು ಮಾತ ಮಿ ಕಮ ಗುಳಿಗೆ ಮೀ ಮಾಮ ಕಾಫ ದುವಾದಿ ಮಾಮ ಕಾಫ ಮೆಣ್ಣ ಬೇಹ ಗೊತ್ತು ವೆಸ್ ಅಸ್ತು ಮೀ ಕೊಮಸ್ವರಿಗೆ ಮಾದು ಮಾತಕ್ಕೆ ಪೆನ್ಷನ್ ಒಫಿ ಹಾ ಗುಳಿಗೆ ಮೀ ಇವೆಂಟ್ ಕೆ ಅಸ್ತು ಪೆನ್ಷನ್ ಒಫಿ ಹಾ ದಿ ಏಗೆ ಇತುರ ಮೀ ಎಲ್ ಜಿ ಎ ಬಾತೊಳು ಗೊಫಿ ಏದ ಖುಷಿಗೆ ಬಾತೊಳು ಗೊಫಿ ಇತರಿ ಕಮ ಎಕ್ಕಿ ಗಾಳು ಕುಡಿಯಕ್ಕಿಂದ ಇವೆಂಟ್ ದೆನ್ ಏಗೆ ಇತುರ ಮೀ ಕುರಿಂತಿ ಫಾ ಕುರಿ ಹೆಂಗ್ ಅಳಗೊಂಡ್ ಮೆಂ ಮೀ ಕಮುಗ ಅಸ್ತು ಏ ಆಯ್ಲಿ ಹವೀರೈ ಸಿನ್ನಾಣ ಈ ಸೆಪ್ಟೆಂಬರ್ ದೇವಣ ದುವ ಸೆಪ್ಟೆಂಬರ್ ದೇವಣ ದುವ ಮತಿ ಆಯ್ಲಿ ಹವೀರೆ ಮೀ ಆಯ್ಲಿ ಹವೀರುಗ ಹಮ ಆಯ್ಲಾಗೆ ಹಮ ಅಳಗೊಂಡ್ ಆಯ್ಲ ಹುರಿಯ ಬೆಫ್ಮೆಸ್ ಬ್ಯಾರಿ ವಾಣಕ ಬಾಳ್ಗೊಂಡ್ ಕಾಪ್ ಮಾಮಯ ಕೀಗ ಎಂಡ್ ಮೆಸ್ ಸೆಪ್ಟೆಂಬರ್ ಎವ್ವಣ ದುವ ಮೀ ಒಣ್ಣ ಮೀ ಮಹಾವೀರುಗೆ ಸ ಐ ಕಾಫ್ ಮಾಮೆಯ ಐಕೀಗ ಮಿ ಹೊಣ್ಣ ಸ ಪೆನ್ಷನ್ ಆಫ್ ಯಾದಿ ಎಬ್ಬೆ ಫುಳುಂಗೆ ಆಸ ಕುರೆ ಪಾಪ ಏಕ ಐಕೀಗ ಮಿ ಹೊಣ್ಣ ಸಾಗ ಆಮೆ ಕಣ ಬ್ಯಾರಿ ವಾಣಿ ಎಬೇ ಫುಳು ಐ ಕಣ ಎಬೇ ಫುಳು ನೈ ಬೆಂಚೆ ಸೆಷನ್ಗೆ ತೆರೆ ಇಂದೂಲು ಮೌಲು ಮಾತ ಹುಣ್ಣಾಣ ಎ ಮೌಲು ಮಾತ ಎಬೇ ಫುಳುನ ಇಸ್ಸಾಪುರ ಮುಗೆ ತಾಣ ಎ ಮತ್ತೆ ತೆರೆ
0: mihara aile ha biruka mi de for ko de lui maulumat binay ge mani khun kahala kanta ta katto
1: mihara agum me mihar wa ka dakkam mi dani ge to de mi event furi hama kurmatta ka alun masake mi kurani ba ida khushi ga huri sar paru ga mosa ta ka gulige ge to e gotun e pe folun na gulun huri ba mosa ta ge ba huri misal ka alun ba da ma hinga moldis police service ma ba ato hospital adi hama ya ki ga ida khushi ga huri ba family children service center mi pe fulung ge faratung ge pe fulung ge misaka pole hung algon me am stole be

ਮਿਹਾਰ ਕੜਿੰਗ ਨੋ ਗੜੀ ਤੀਸ ਤੀ ਮਿਨਟ ਮੀ ਦਿ ਹਿਰਾਜ ਜੇਗੜੋ ਮਿਗੜੀ ਗਾ ਆਲਗੁਣ ਮੇ ਮਿਗਣਸਤੇ ਨੀ ਖੂਰੀ ਬੋਸ਼ ਮੇ ਪ੍ਰੋਗਰਾਮ ਮੀ ਆਲਗੁਣ ਮੇ ਕੁਰਿੰਗ ਗਣਸਤੀ ਫਾ ਪ੍ਰੋਗਰਾਮ ਹੈ।

0: ਉਮਰ ਮੇਰੇ ਵਰ ਹੀ ਕੈਮ ਦੋ ਮੈਰ ਓਲ ਵਿਸਕੀ ਹਾਂ ਮਾਡੋ ਅਦ ਬਦਲ ਬੋਡੋ ਮਤੇ ਤਰੀ ਤਵਿਸ ਕੀ ਹਾਂ ਕਿ ਨਾ
1: ਵਰੰ ਹੀ ਕੈਮ ਇੱਕ ਮੁਖ ਫਰੀ ਮੇਰੇ ਮਿਹਾ ਰੀਤੀ ਫ ਮਿਹੀ ਕੈਮ ਹੋਈ ਮੀ ਵੈਰੋਲੀ ਗਾ ਸੋਬ ਕੁਨੈਨੋ ਅਦੀ ਮੀ ਉਡੂਗਾ ਤਰੀ ਤਾ ਗਿਨ ਵਗੇੜ ਬਸ
0: ਦੇਂ ਕੀ ਵਗੇ ਅਣੇ ਪੁਣੇ ਬਲ
1: ਫਰੀ ਗੇ ਮੋਣ ਮਤਿੰ ਫੇਨ ਹੀ ਗਾ ਮੋਹਿਨੀ ਤੁਮ ਤੇ ਦੇ ਲੋ ਲੋ ਫੇਨ ਲੋਬੀ ਕੇ ਵਿਦਵਰ ਤੇ ਇਸ ਤਸ਼ ਗਣ ਦੁਆ ਮੀਰ ਵਾਹ
0: ਇੱਕ ਕਲਾ ਉਮਰ ਤੌਰੀਫ ਕੁਰਾ ਕਾਲ ਮੋਡੇ ਗਦੋ ਤੀਰੀ
1: ਹਮਤੇ ਦੇਕੇ
0: ਇਹਿੰਦਾ
1: ਗਬੋਲਨ ਕੁਰੇਤ
0: ਗਬੋਲ ਕੁਰਮੇ
1: ਖੈਵਨ ਜੇ ਦੋਸਵਾਵਰਕ ਫਰੀਟ ਕਾ ਮੀਤੁ ਗਵਾ ਲੋਬੀ ਇਤੁਰ ਵਣੀ ਫਰੀਗ ਫਰਾ ਤੋ ਮੁਲੀ ਮਸ ਫੈਨਨੀ ਮੀ ਹਿਤ ਫਿਨਿਕਨ ਲਿਬੇ ਕੰਕਾ ਫਰੀਗ ਫੁਸ਼ਨ ਦੁਆ ਕੋਸ ਨੋ ਫੈਨੇ ਆਹਰੇਂ ਦੇਖੇ ਮੇਰੇ ਨੁਵਾਣ ਕਾਲ ਮੰਸਰ ਕੁੰਮੇ ਮੰਸਰ ਕੁੰਬਸ ਰੂਹਾ ਦਿਰੁਨ ਲਿਪ ਪੈਦੇ
0: ਉਮਰ